ਗੀਤੇ ਗਾਇਨਾ ਕਲਾ ਸਤਿ ਸ਼੍ਰੀ ਅਕਾਲ ਨਿਸ਼ਾਨ ਸਲਾ ਸੋ ਮਿਲਨ ਗੀਤੇ ਆਇਨ ਗੈਪੂਲ ਪਲੇ ਆਇਨ ਮੋਡਰਨ ਗੈਪੂਲ ਪਲੇ ਟੀਟਲ ਫ੍ਰੋਮ ਸਰਚਿਤ ਪੀਰਿਸ ਹੀਅਰ ਇਸ ਦੀ ਮੈਡਮ ਮਾਧਮ ਕੈਲੇਪੁਰਾ ਮਿਲਨ ਗੀਤੇ ਮਾਧਮ ਕੈਲੇਪੁਰਾ ਸਰਚਿਤ ਪੀਰਿਸ ਤਮਾ ਗਾਇਨੀ ਕਰਨ ਆਪ ਸਬੰਧ ਮੈਂ ਇਹ ਗੀਤੇ ਤੇ ਦੇਂ